ਕਿੰਨੀ ਵੀਰ ਆ ਕਿੰਨੀ ਵੀਰ ਆ ਧਰਨਾ ਜੇ ਕਿੰਨੀ ਕਰੇ ਕਿਹੜੀ ਬਜਾ ਧਰ ਬੜਾ ਕਰੇ ਵਧੀਆ ਬਜਾ।

ਗਰੀਆਂ ਫਿਰ ਜੋ ਪਿਆ ਸਭ ਦੀ ਜਲਦੀ ਲੜੀਆਂ ਵਾ ਗਰੀਆਂ ਫਿਰ ਜੋ ਪਿਆ ਸਭ ਦੀ ਜਲਦੀ ਲੜੀਆਂ ਵਾ ਗਰੀਆਂ ਫਿਰ ਜੋ ਪਿਆ ਸਭ ਦੀ ਜਲਦੀ ਲੜੀਆਂ ਵਾ ਗਰੀਆਂ ਫਿਰ ਜੋ ਪਿਆ ਸਭ ਦੀ ਜਲਦੀ ਲੜੀਆਂ ਵਾ ਗਰੀਆਂ ਫਿਰ ਜੋ ਪਿਆ ਸਭ ਦੀ ਜਲਦੀ ਲੜੀਆਂ ਵਾ ਗਰੀ